ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਜਿੱਥੇ ਕੋਸ਼ਿਸ਼ਾਂ ਦਾ ਕੱਦ ਉੱਚਾ ਹੁੰਦਾ ਹੈ ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈਂਦਾ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਕੁਲਦੀਪ ਕੌਰ ਪਾਵਾ ਤੋਂ ਪੁਸਤਕ ਸਮੀਖਿਆ। ਇਸ ਤੋਂ ਬਾਅਦ ਲੋਕ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। ਦੁਨੀਆ ਭਰ ਵਿੱਚ ਹਰ ਸਾਲ 25 ਜੂਨ ਨੂੰ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ ਚਾਲਕਾਂ ਦਾ ਦਿਨ ਡੇ ਆਫ ਦ ਸੀ ਫੈਰਰਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਉਹਨਾਂ ਹਜ਼ਾਰਾਂ ਸਮੁੰਦਰੀ ਜਹਾਜ਼ ਚਾਲਕਾਂ ਦਾ ਸਨਮਾਨ ਕਰਨਾ ਹੈ ਜੋ ਰੋਜ਼ਾਨਾ ਖਤਰਿਆਂ ਅਤੇ ਮੁਸੀਬਤਾਂ ਨਾਲ ਜੂਝਦੇ ਹੋਏ ਵਿਸ਼ਵ ਵਪਾਰ ਅਤੇ ਆਰਥਿਕਤਾ ਨੂੰ ਚਲਾਉਂਦੇ ਨੇ। ਇਸ ਦਿਨ ਦੀ ਸ਼ੁਰੂਆਤ ਅੰਤਰਰਾਸ਼ਟਰੀ ਮੈਰੀਟਾਈਮ ਆਰਗਨਾਈਜੇਸ਼ਨ IMO ਵੱਲੋਂ 2010 ਦੀ ਮਨੀਲਾ ਯਾਨੀ ਕਿ ਫਿਲਪੀਨਸ ਕਾਨਫਰੰਸ ਵਿੱਚ ਕੀਤੀ ਗਈ। ਇਸ ਕਾਨਫਰੰਸ ਵਿੱਚ ਸਮੁੰਦਰੀ ਜਹਾਜ਼ ਚਾਲਕਾਂ ਲਈ ਟ੍ਰੇਨਿੰਗ ਅਤੇ ਸਟੈਂਡਰਡ ਬਾਰੇ ਨਵੀਆਂ ਤਬਦੀਲੀਆਂ ਅਪਣਾਈਆਂ ਗਈਆਂ। ਇਸ ਤੋਂ ਬਾਅਦ 25 ਜੂਨ ਨੂੰ ਇਸ ਦਿਨ ਵਜੋਂ ਚੁਣਿਆ ਗਿਆ ਅਤੇ ਸਾਲ 2011 ਤੋਂ ਇਸ ਨੂੰ ਰਸਮੀ ਤੌਰ 'ਤੇ ਮਨਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵੀ ਇਸ ਦਿਨ ਨੂੰ ਮਾਨਤਾ ਦਿੰਦਾ ਹੈ। ਵਿਸ਼ਵ ਵਪਾਰ ਦਾ ਲਗਭਗ 90% ਹਿੱਸਾ ਸਮੁੰਦਰ ਰਾਹੀਂ ਹੀ ਤੈਅ ਕੀਤਾ ਜਾਂਦਾ ਹੈ। ਭਾਵੇਂ ਤੁਸੀਂ ਆਪਣੇ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਤੇਲ, ਗੈਸ, ਭੋਜਨ ਸਮੱਗਰੀ, ਇਲੈਕਟ੍ਰੋਨਿਕਸ, ਕੱਪੜੇ, ਲਗਭਗ ਹਰ ਚੀਜ਼ ਸਮੁੰਦਰੀ ਜਹਾਜ਼ਾਂ ਰਾਹੀਂ ਹੀ ਆਉਂਦੀਆਂ ਨੇ। ਇਸ ਲਈ ਸਮੁੰਦਰੀ ਜਹਾਜ਼ ਚਾਲਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵਿਸ਼ਵ ਆਰਥਿਕਤਾ ਨੂੰ ਚਲਾਉਂਦੇ ਨੇ। ਇਹ ਲੋਕ ਮਹੀਨਿਆਂ ਤੱਕ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਤੂਫਾਨਾਂ, ਮਹਾਮਾਰੀਆਂ ਤੇ ਹੋਰ ਖਤਰਿਆਂ ਨਾਲ ਲੜਦੇ ਨੇ। ਉਹਨਾਂ ਨੂੰ ਅਕਸਰ ਘਰ ਵਾਪਸੀ, ਇੰਟਰਨੈਟ ਤੇ ਮੈਡੀਕਲ ਸਹੂਲਤਾਂ ਵੀ ਘੱਟ ਮਿਲਦੀਆਂ ਨੇ, ਫਿਰ ਵੀ ਉਹ ਆਪਣਾ ਫਰਜ਼ ਨਿਭਾਉਂਦੇ ਨੇ। ਹਰ ਸਾਲ ਇਸ ਦਿਨ ਲਈ ਇੱਕ ਵਿਸ਼ੇਸ਼ ਥੀਮ ਚੁਣਿਆ ਜਾਂਦਾ ਹੈ। ਇਸ ਵਾਰ ਇਸ ਦਿਨ ਦਾ ਫੋਕਸ ਸਮੁੰਦਰੀ ਜੀਵਨ ਦੀਆਂ ਮੁਸੀਬਤਾਂ, ਖਤਰਿਆਂ

0: ਉੱਚ ਖਤਰੇ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਚਾਲਕਾਂ ਉੱਤੇ ਹੈ। ਸਮੁੰਦਰੀ ਜਹਾਜ਼ ਚਾਲਕ ਉਹ ਅਧਿਕ ਹੀਰੋ ਨੇ ਜਿਨ੍ਹਾਂ ਬਿਨਾਂ ਆਧੁਨਿਕ ਦੁਨੀਆ ਚੱਲ ਨਹੀਂ ਸਕਦੀ। ਇਸ ਦਿਨ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਆਓ ਅਸੀਂ ਸਭ ਮਿਲ ਕੇ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰੀਏ। ਤੇ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਕੁਲਦੀਪ ਕੌਰ ਪਾਵਾ ਤੋਂ ਪੁਸਤਕ ਸਮੀਖਿਆ।
1: ਅੱਜ ਦੇ ਪੁਸਤਕ ਪੜਚੋਲ ਕਾਰਜਕ੍ਰਮ ਵਿੱਚ ਅਸੀਂ ਅਮੀਆਂ ਕੁੰਵਰ ਦੀ ਸੰਕਲਿਤ ਅਤੇ ਸੰਪਾਦਿਤ ਪੁਸਤਕ ਇਮਰੋਜ਼ ਨਾਮਾ ਦਾ ਜ਼ਿਕਰ ਕਰਾਂਗੇ। ਇਹ ਪੁਸਤਕ ਪਿਛਲੇ ਕੁਝ ਸਮੇਂ ਤੋਂ ਵਿਸ਼ੇਸ਼ ਚਰਚਾ ਵਿੱਚ ਹੈ ਅਤੇ ਇਸ ਲਈ ਅਮੀਆਂ ਨੂੰ ਯਥਾਵਿਧੀ ਮਾਨ ਸਨਮਾਨ ਵੀ ਪ੍ਰਾਪਤ ਹੋਇਆ ਹੈ, ਜੋ ਕਿ ਵਕਾਰੀ ਸੰਸਥਾਵਾਂ ਤੋਂ ਮਾਨ ਪੱਤਰਾਂ ਦੇ ਨਾਲ ਹੀ ਸਾਹਿਤਕ ਆਲੋਚਨਾ ਦੇ ਰੂਪ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਡਾਕਟਰ ਅਮਰਜੀਤ ਕੌਰ, ਜੋ ਅਮੀਆਂ ਕੁੰਵਰ ਦੇ ਤੌਰ ਤੇ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਸਿੱਧ ਹੈ, ਇੱਕ ਕਰਮਠ ਅਤੇ ਪ੍ਰਤੀਬੱਧ ਲੇਖਕਾ ਹੈ। ਉਂਝ ਉਸਦੀ ਨਵੀਂ ਕਾਵਿ ਪੁਸਤਕ ਵਹੀ ਦੇ ਵਰਕੇ ਵੀ ਹਾਲ ਵਿੱਚ ਹੀ ਪ੍ਰਕਾਸ਼ਿਤ ਹੋਈ ਹੈ, ਪਰ ਇਮਰੋਜ਼ ਨਾਮਾ ਕੁਝ ਖਾਸ ਕਾਰਨਾਂ ਕਰਕੇ ਇੱਕ ਵਿਸ਼ੇਸ਼ ਅਧਿਐਨ ਦੀ ਮੰਗ ਕਰਦੀ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇਮਰੋਜ਼ ਨਾਮਾ ਇੱਕ ਸਾਹਿਤਕ ਦਸਤਾਵੇਜ਼ ਦੇ ਤੌਰ ਤੇ ਇੱਕ ਵਿਸ਼ੇਸ਼ ਯੋਨਰ ਵਜੋਂ ਪੇਸ਼ ਹੁੰਦੀ ਹੈ ਅਤੇ ਜਿਸ ਦਾ ਸੰਕਲਨ ਅਤੇ ਸੰਪਾਦਨ ਅਮੀਆਂ ਨੇ ਕੀਤਾ ਹੈ। ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਬਾਰੇ ਤਾਂ ਅਣਗਿਣਤ ਸਾਹਿਤਕ ਅਤੇ ਇਤਿਹਾਸਕ ਲਿਖਤਾਂ ਮੌਜੂਦ ਹਨ, ਪਰ ਅੰਮ੍ਰਿਤਾ ਦੇ ਧੁਰ ਸਾਥੀ ਇਮਰੋਜ਼ ਬਾਰੇ ਪਹਿਲੀ ਵਾਰ ਪੂਰਾ ਸਮੁੱਚਾ ਅਤੇ ਮੁਕੰਮਲ ਸਾਹਿਤਕ ਕਾਰਜ ਅਮੀਆਂ ਕੁੰਵਰ ਨੇ ਇਮਰੋਜ਼ ਨਾਮਾ ਪੁਸਤਕ ਵਿੱਚ ਉਲੀਕਿਆ ਹੈ, ਜੋ ਆਪਣੇ ਆਪ ਵਿੱਚ ਸੰਪੂਰਨ ਤਾਂ ਹੈ ਹੀ, ਪਰ ਪੰਜਾਬੀ ਸਾਹਿਤ ਵਿੱਚ ਇੱਕ ਸਾਹਿਤਕ ਦਸਤਾਵੇਜ਼ ਦੇ ਤੌਰ ਤੇ ਵੀ ਕਬੂਲਿਆ ਗਿਆ ਹੈ। ਅਮੀਆਂ ਨੇ ਇਹ ਪੁਸਤਕ ਬੜੀ ਮਿਹਨਤ ਅਤੇ ਅਣਥੱਕ ਕਾਲਨਾ ਕਾਲ ਕੇ ਤਿਆਰ ਕੀਤੀ ਹੈ। 22 ਦਸੰਬਰ 2023 ਨੂੰ ਇਮਰੋਜ਼ ਦੀ ਦੁਨੀਆ ਛੱਡ ਜਾਣ ਤੋਂ ਬਾਅਦ ਅਮੀਆਂ ਕੁੰਵਰ ਦੇ ਮਨ ਹੀ ਮਨ ਇਸ ਪੁਸਤਕ ਦੀ ਰਚਨਾ ਦੀ ਧਾਰਨਾ ਕੀਤੀ। ਆਪਣੇ ਮੁੱਢਲੇ ਆਲੇਖ ਵਿੱਚ ਅਮੀਆਂ ਲਿਖਦੀ ਹੈ, 23 ਦਸੰਬਰ ਘਰ ਵਾਪਸ ਆਉਂਦਿਆਂ ਹੀ ਨਾਗਮਣੀ ਦੇ ਪੁਰਾਣੇ ਅੰਕ ਫਰੋਲੇ, ਕੁਝ ਦੋਸਤਾਂ ਮਿੱਤਰਾਂ ਦੀਆਂ ਕਿਤਾਬਾਂ ਮੇਰੇ ਸਾਹਮਣੇ ਸਨ। ਛੇਤਿਆਂ ਦੀ ਡਾਇਰੀ 'ਚ ਬਹੁਤ ਕੁਝ ਉਲੀਕਿਆ ਮਿਲਿਆ। ਜਿਉਂ ਜਿਉਂ ਇਹ ਰਿਸਰਚ ਵਰਕ ਨੇਪਰੇ ਚੜ੍ਹਦਾ ਗਿਆ, ਸਬੱਬ ਨਾਲ ਕਿਤਿਓਂ ਨਾ ਕਿਤਿਓਂ ਕਿਸੇ ਕਿਤਾਬ ਲੇਖ ਦੀ ਸੂਹ ਮਿਲ ਜਾਂਦੀ ਅਤੇ ਬਸ ਕੰਨ, ਅੱਖਾਂ, ਹੱਥ, ਪੈਰ ਜਿਸਦੀ ਵੀ ਲੋੜ ਹੁੰਦੀ ਇਸ ਕੰਮ ਲਾ ਦਿੰਦੀ। ਨਾਮਾ ਉਹ ਖੁਸ਼ਖਤ ਲਿਖਤ ਹੁੰਦਾ ਹੈ ਜਿਸ ਨੂੰ ਤਹਿਰੀਰੀ ਪੜ੍ਹਤ ਦੇ ਤੌਰ 'ਤੇ ਕਬੂਲਿਆ ਜਾਂਦਾ ਹੈ। ਇਮਰੋਜ਼ ਅੰਮ੍ਰਿਤਾ ਪ੍ਰੀਤਮ ਦਾ ਰੂਹ ਦਾ ਸਾਥੀ ਸੀ ਅਤੇ ਦੋਵੇਂ ਇੱਕ ਦੂਜੇ ਨਾਲ ਦਿਲੋਂ ਜਾਨ ਤੋਂ ਸਾਏ ਵਾਂਗ ਜੁੜੇ ਹੋਏ ਸਨ। ਇਮਰੋਜ਼ ਮੂਲ ਰੂਪ ਵਿੱਚ ਇੱਕ ਚਿੱਤਰਕਾਰ ਸੀ, ਪਰ ਸਮੁੱਚੇ ਤੌਰ 'ਤੇ ਉਹ ਇੱਕ ਸੱਚਾ ਸੁੱਚਾ ਹਰਫਨ ਮੌਲਾ ਕਲਾਕਾਰ ਸੀ, ਜੋ ਸੋਹਜ ਅਤੇ ਸੁੰਦਰਤਾ ਦਾ ਸ਼ਹਿਦਾਈ ਸੀ। ਬਤੌਰ ਅਮੀਆਂ ਕੁੰਵਰ ਇਮਰੋਜ਼ ਫਨਕਾਰ ਖਬਰੇ ਕਿੰਨੀਆਂ ਕਲਾਵਾਂ ਦਾ ਵਾਲੀ, ਅੱਖਰਕਾਰੀ, ਸਕੈਚਿਸ, ਕੰਧ ਚਿੱਤਰ, ਟੈਕਸਟਾਈਲ ਡਿਜ਼ਾਈਨਿੰਗ, ਘੜੀਆਂ, ਕੈਲੰਡਰਾਂ ਦੇ ਨਵੇਂ ਰੂਪ ਦੀ ਕਾਢਤ, ਕਈ ਪ੍ਰਸਿੱਧ LP ਕਵਰ ਡਿਜ਼ਾਈਨ ਕੀਤੇ, ਫਿਲਮਾਂ ਦੇ ਟਾਈਟਲ, ਹੋਰਡਿੰਗਸ, ਪੋਸਟਰ, ਖਬਰੇ ਕਿੱਥੇ ਕਿੱਥੇ ਉਹਨਾਂ ਦੇ ਰੰਗਾਂ ਬੁਰਸ਼ਾਂ ਨੇ ਕੌਤਕ ਵਰਤਾਇਆ। ਉਹਨਾਂ ਲਈ ਰੱਬ ਦੀ ਬਣਾਈ ਕੁਦਰਤ ਹੋਵੇ, ਸਪੇਸ ਹੋਵੇ, ਹੱਥ ਬੁਰਸ਼ ਦੀ ਪਹੁੰਚ ਹੋਵੇ, ਉਹ ਰੰਗਾਂ ਨਾਲ, ਕੁਚੀ ਦੀ ਛੋਹ ਨਾਲ, ਪੈਨਸਿਲ ਨਾਲ ਆਪਣੇ ਹੁਨਰ ਦਾ ਜਲੌ ਦਿਖਾ ਦਿੰਦਾ ਹੈ। ਕਾਗਜ਼ ਹੋਣ, ਬੋਰਡ ਹੋਵੇ, ਲੈਂਪ ਸ਼ੇਡ ਹੋਣ, ਕੰਧਾਂ, ਬੂਹੇ, ਬਾਰੀਆਂ, ਰਸੋਈ ਦੀਆਂ ਟਾਈਲਾਂ, ਡਾਇਨਿੰਗ ਮੇਜ਼ ਦਾ ਸ਼ੀਸ਼ਾ, ਸੜਕਾਂ ਹੋਣ ਜਾਂ ਫਿਰ ਅੰਮ੍ਰਿਤਾ ਪ੍ਰੀਤਮ ਦਾ ਮਸਤਕ। ਇਮਰੋਜ਼ ਦੀ ਸ਼ਖਸੀਅਤ, ਪਾਤਰਤਾ, ਕਲਾ ਅਤੇ ਹੁਨਰ ਬਾਰੇ ਅਮੀਆਂ ਕੁੰਵਰ ਦੀ ਇਹ ਪੁਸਤਕ ਇਮਰੋਜ਼ ਦੇ ਬਾਹਰੀ ਅਤੇ ਅੰਤਰੀਵ ਦੇ ਹਰ ਪੱਖ ਦੀ ਪੇਸ਼ਕਾਰੀ ਬੜੀ ਕਲਾਤਮਕ ਸੂਝ ਨਾਲ ਕਰਦੀ ਹੈ। ਅਮੀਆਂ ਕਿਉਂਕਿ ਆਪ ਅੰਮ੍ਰਿਤਾ ਇਮਰੋਜ਼ ਦੇ ਜੀਵਨ ਵਿੱਚ ਇੱਕ ਮੋਹਵੰਤ ਅਤੇ ਆਪਣੇਪਨ ਵਾਲੀ ਥਾਂ ਪਾ ਚੁੱਕੀ ਸੀ, ਜੋ ਅੱਗੇ ਉਹਨਾਂ ਦੇ ਪਰਿਵਾਰਾਂ ਦੀਆਂ ਪੀੜ੍ਹੀਆਂ ਨਾਲ ਵੀ ਪੂਰਾ ਰਾਬਤਾ ਰੱਖਦੀ ਹੈ। ਇਸ ਲਈ ਇਮਰੋਜ਼ ਦੇ ਵਿਅਕਤਿਤਵ ਦੀ ਹਰ ਨੁੱਕਰ ਤੱਕ ਉਸਦੀ ਤੀਖਣ ਹੁਨਰੀ ਪਹੁੰਚ ਹੈ। ਇਮਰੋਜ਼ ਨੇ ਵੀ ਅਮੀਆਂ ਨੂੰ ਰਾਬੀਆ ਤੁਲ ਗਰਦਾਨ ਕੇ ਉਸ ਬਾਰੇ ਕਵਿਤਾ ਅਮੀਆਂ ਲਿਖੀ, ਜੋ ਪੁਸਤਕ ਦੇ ਪਿੱਠ ਵਰਕ ਤੇ ਵੀ ਅੰਕਿਤ ਹੈ। ਉਹ ਕਵਿਤਾ ਪਤਾ ਨਹੀਂ ਕਿੱਥੇ ਰੱਖ ਬੈਠੀ, ਥਾਂ ਵੀ ਭੁੱਲ ਗਈ ਤੇ ਚੇਤਾ ਵੀ। ਕਵਿਤਾ ਲੱਭਦੀ ਲੱਭਦੀ ਨੂੰ ਹਨੇਰਾ ਹੋ ਗਿਆ ਤੇ ਉਹ ਬਾਹਰ ਆ ਗਈ। ਪਤਾ ਨਹੀਂ ਕਿੱਥੋਂ, ਅੰਦਰੋਂ ਕਿ ਬਾਹਰੋਂ, ਕਿਸੇ ਰਾਬੀਆ ਦੀ ਆਵਾਜ਼ ਆਈ, ਕਵਿਤਾ ਨੂੰ ਕਦੇ ਬਾਹਰ ਨਾ ਲੱਭੀ

0: ਕਵਿਤਾ ਅੰਦਰ ਹੀ ਹੁੰਦੀ ਹੈ। ਕੀ ਪਤਾ ਕਵਿਤਾ ਤੈਨੂੰ ਆਪੇ ਲੱਭ ਲਵੇ। ਅਮੀਆਂ ਆਪ ਕਵਿਤਾ ਹੈ ਤੇ ਕਵਿਤਾ ਕਦੇ ਗੁਆਚਣ ਨਹੀਂ ਲੱਗੀ। ਹਾਲਾਂਕਿ ਕਵਿਤਾ ਕਵੀ ਦੇ ਸਦਾ ਅੰਗ ਸੰਗ ਹੁੰਦੀ ਹੈ, ਪਰ ਅੰਮ੍ਰਿਤਾ ਦੇ ਜਾਣ ਤੋਂ ਬਾਅਦ ਜਿਵੇਂ ਕਵਿਤਾ ਇਮਰੋਜ਼ ਦੇ ਅੰਦਰੋਂ ਝਰਨੇ ਵਾਂਗ ਫੁੱਟ ਤੁਰੀ ਤੇ ਕਾਵਿਕਤਾ ਖੁੱਲ੍ਹ ਕੇ ਮੁਖਰ ਹੋ ਉੱਠੀ। ਅਮੀਆਂ ਲਿਖਦੀ ਹੈ ਕਿ ਇਮਰੋਜ਼ ਨੇ ਕਵਿਤਾ ਜ਼ਿੰਦਗੀ ਦੇ 80ਵੇਂ ਵਰੇ ਵਿੱਚ ਲਿਖਣੀ ਸ਼ੁਰੂ ਕੀਤੀ, ਉਦੋਂ ਜਦੋਂ ਕਿ ਅੰਮ੍ਰਿਤਾ ਲਿਖਣ ਤੋਂ ਅਸਮਰਥ ਹੋ ਗਈ ਸੀ। ਅਜੀਬ ਵਿਡੰਬਨਾ ਹੈ ਜਾਂ ਕੋਈ ਗੈਬੀ ਆਦੇਸ਼ ਕਿ ਜਿਵੇਂ ਹੀ ਅੰਮ੍ਰਿਤਾ ਲਿਖਣੋਂ ਅਸਮਰਥ ਹੋਈ ਤਾਂ ਇਮਰੋਜ਼ ਦਾ ਕਾਵਿਕ ਸਫ਼ਰ ਸ਼ੁਰੂ ਹੋ ਗਿਆ, ਜਿਵੇਂ ਕਿ ਉਹ ਅੰਮ੍ਰਿਤਾ ਦੇ ਰਹਿ ਗਏ ਕੰਮ ਨੂੰ ਪੂਰਾ ਕਰ ਰਿਹਾ ਹੋਵੇ। ਇਮਰੋਜ਼ ਨੇ ਸਭ ਤੋਂ ਪਹਿਲਾਂ ਅੰਮ੍ਰਿਤਾ ਕਵਿਤਾ ਲਿਖੀ। ਉਹ ਕਵਿਤਾ ਜਿਉਂਦੀ ਹੈ ਅਤੇ ਜ਼ਿੰਦਗੀ ਲਿਖਦੀ ਹੈ, ਨਦੀ ਵਾਂਗ ਚੁੱਪ ਚਾਪ ਵਗਦੀ, ਸਾਰੇ ਪਾਸਿਆਂ ਨੂੰ ਜ਼ਰਖੇਜ਼ੀ ਵੰਡਦੀ ਜਾ ਰਹੀ ਹੈ ਸਾਗਰ ਵੱਲ, ਸਾਗਰ ਹੋਣ। ਇਮਰੋਜ਼ ਦਾ ਕਵੀ ਮਨ ਆਪਣੇ ਆਪ ਨੂੰ ਇੱਕ ਲੋਕ ਗੀਤ ਦੇ ਰੂਪ ਵਿੱਚ ਗਰਦਾਨਦਾ ਹੈ। ਲੋਕ ਗੀਤ ਜਿਸ ਨੂੰ ਆਪਣੀ ਨਿੱਜੀ ਹੋਂਦ ਦੇ ਪ੍ਰਗਟਾਵੇ ਦੀ ਮੁਥਾਜੀ ਨਹੀਂ ਹੁੰਦੀ। ਲੋਕ ਗੀਤ ਹਰ ਸੰਵੇਦਨਸ਼ੀਲ ਵਿਅਕਤੀ ਲਈ ਖੁੱਲ੍ਹਾ ਉਪਲਬਧ ਹੁੰਦਾ ਹੈ। ਕੋਈ ਵੀ ਲੋਕ ਗੀਤ ਦੇ ਵਸਤੂ ਕੰਟੈਂਟ ਨੂੰ ਆਪਣੇ ਆਪ ਨਾਲ ਜੋੜ ਕੇ ਆਈਡੈਂਟੀਫਾਈ ਕਰ ਸਕਦਾ ਹੈ। ਇਸੇ ਲਈ ਇਮਰੋਜ਼ ਆਪਣੇ ਆਪ ਨੂੰ ਨਾਮ ਅਤੇ ਸ਼ੋਹਰਤ ਦੀ ਤਾਂਘ ਤੋਂ ਉੱਪਰ ਉੱਠ ਕੇ ਇੱਕ ਨਿਰੋਲ ਅਤੇ ਵਿਸ਼ੁੱਧ ਗੀਤ ਦੇ ਰੂਪ ਵਿੱਚ ਅਭਿਵਿਅਕਤ ਕਰਦਾ ਹੈ। ਮੈਂ ਇੱਕ ਲੋਕ ਗੀਤ ਬੇਨਾਮ ਹਵਾ ਵਿੱਚ ਖੜਾ, ਹਵਾ ਦਾ ਹਿੱਸਾ, ਜਿਹਨੂੰ ਚੰਗਾ ਲੱਗਾ ਉਹ ਚੇਤਾ ਬਣਾ ਲਵੇ, ਹੋਰ ਚੰਗਾ ਲੱਗਾ ਤਾਂ ਅਪਣਾ ਵੀ ਲਵੇ, ਜੀ ਆਏ ਤਾਂ ਗਾ ਵੀ ਲਵੇ। ਮੈਂ ਇੱਕ ਲੋਕ ਗੀਤ, ਸਿਰਫ ਲੋਕ ਗੀਤ, ਜਿਸ ਨੂੰ ਨਾਵਾਂ ਦੀ ਕਦੇ ਲੋੜ ਨਹੀਂ ਪੈਂਦੀ। ਪੁਸਤਕ ਇਮਰੋਜ਼ ਨਾਮਾ ਕੁੱਲ 21 ਖੰਡਾਂ ਵਿੱਚ ਵੰਡੀ ਹੋਈ ਹੈ, ਜਿਸ ਵਿੱਚ ਅਦਬੀ ਦੁਨੀਆ ਦੇ ਉਹਨਾਂ ਸਾਰਿਆਂ ਲੇਖਕਾਂ ਅਤੇ ਕਲਾਕਾਰਾਂ ਦੀਆਂ ਰਚਨਾਵਾਂ ਮੌਜੂਦ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਇਮਰੋਜ਼ ਬਾਰੇ ਆਪਣੇ ਵਿਚਾਰ ਪੇਸ਼ ਕਰ ਚੁੱਕੇ ਹਨ। ਇਸ ਵਿੱਚ ਅਮੀਆ ਕੁੰਵਰ, ਅਵਤਾਰਜੀਤ ਅਟਵਾਲ, ਮੋਹਨਜੀਤ, ਡਾਕਟਰ ਅਫਰੋਜ਼ ਤਾਜ, ਅੰਮ੍ਰਿਤਾ ਪ੍ਰੀਤਮ, ਸਾਧੂ ਸਿੰਘ, ਦਵਿੰਦਰ ਕੌਰ, ਜਸਵੀਰ, ਸਲੀਮ ਪਾਸ਼ਾ, ਡਾਕਟਰ ਤਜਿੰਦਰ ਹਰਜੀਤ, ਦਿਨੇਸ਼ ਦਿਵੇਦੀ, ਉਮਾ ਤ੍ਰਿਲੋਕ, ਸਤੀਸ਼ ਗੁਜਰਾਲ, ਸੰਜੇ ਮਲਹੋਤਰਾ ਹਮਨਵਾ, ਡਾਕਟਰ ਹਰਜੀਤ ਸਿੰਘ, ਚਿੱਟਾ ਸਿੱਧੂ, ਜੰਗ ਬਹਾਦੁਰ ਗੋਇਲ, ਡੀ ਐਸ ਕਪੂਰ, ਬਚਿੰਤ ਕੌਰ, ਮਨਮੋਹਨ ਬਾਵਾ, ਮਸੂਦ ਮੁਨੱਵਰ, ਰਾਜੇਸ਼ ਚੰਦਰਾ, ਸੁਰਜੀਤ ਪਾਤਰ, ਜਸਬੀਰ ਭੁੱਲਰ, ਇੰਦਰਜੀਤ ਨੰਦਨ, ਸਿਮਰਨ ਅਕਸ, ਗੁਲਜ਼ਾਰ, ਪੰਨਾ ਤ੍ਰਿਵੇਦੀ, ਮਨਪ੍ਰੀਤ ਮਹਿਨਾਜ਼, ਕੁਝ ਕੁ ਨਾਮਵਰ ਲੇਖਕਾਂ ਅਤੇ ਕਲਾਕਾਰਾਂ ਦੀਆਂ ਲਿਖਤਾਂ ਮੌਜੂਦ ਹਨ। ਇਸ ਤੋਂ ਬਿਨਾਂ ਕੁਨਾਲ ਹਿਰਦੇ ਦੇ ਹਿੰਦੀ ਨਾਟਕ ਇਮਰੋਜ਼ ਬਾਰੇ ਅਮੀਆ ਕੁੰਵਰ ਦਾ ਆਲੇਖ ਅਤੇ ਅੰਮ੍ਰਿਤਾ ਇਮਰੋਜ਼ ਦੇ ਪਰਿਵਾਰਕ ਮੈਂਬਰਾਂ ਦੀਆਂ ਲਿਖਤਾਂ ਵੀ ਮੌਜੂਦ ਹਨ, ਜਿਵੇਂ ਅਲਕਾ ਕੁਆਤੜਾ, ਅਮਨ ਕੁਆਤੜਾ, ਸ਼ਿਲਪੀ ਆਚਾਰਿਆ, ਵਿਸ਼ਾਲ ਆਚਾਰਿਆ, ਕੰਦਲਾ, ਨੂਰ ਆਰੋਹੀ, ਕਾਰਤਿਕ ਸਿੰਘ ਅਤੇ ਇਮਰੋਜ਼ ਦੇ ਆਪਣੇ ਆਪੇ ਬਾਰੇ ਲਿਖਤਾਂ ਅਤੇ ਨਜ਼ਮਾਂ। ਕਿਸੇ ਵੀ ਪੁਸਤਕ ਸੰਪਾਦਨਾ ਵਿੱਚ ਲੇਖਕ ਵੱਲੋਂ ਸੰਕਲਿਤ ਸਾਹਿਤਕ ਸਮੱਗਰੀ ਬਹੁਤ ਕੁਝ ਕਿਤਾਬ ਦੀ ਮਿਆਰ ਦੀ ਸੂਚਕ ਹੁੰਦੀ ਹੈ। 18 ਪੁਸਤਕਾਂ ਅਤੇ 6 ਮੈਗਜ਼ੀਨਾਂ ਜਿਸ ਵਿੱਚ 16 ਅੰਕ ਅੰਕਿਤ ਹਨ। ਇਸ ਤੋਂ ਬਿਨਾਂ ਕੁਝ ਫਿਲਮਾਂ, ਵੀਡੀਓ ਇੰਟਰਵਿਊ, ਅੰਗਰੇਜ਼ੀ ਦੇ ਕੁਝ ਆਰਟੀਕਲ, ਪ੍ਰੈਸ ਰਿਪੋਰਟਾਂ ਅਤੇ ਸਵੈਜੀਵਨੀ ਵਿੱਚੋਂ ਵੀ ਸਮੱਗਰੀ ਇਕੱਤਰਿਤ ਅਤੇ ਸੰਕਲਿਤ ਕੀਤੀ ਗਈ ਹੈ। 9 ਹਿੰਦੀ ਪੁਸਤਕਾਂ ਅਤੇ 2 ਹਿੰਦੀ ਪੱਤਰਿਕਾਵਾਂ ਤੋਂ ਵੀ ਪੁਸਤਕ ਲਈ ਸਮੱਗਰੀ ਪ੍ਰਾਪਤ ਕੀਤੀ ਗਈ ਹੈ। ਇਸ ਪ੍ਰਕਾਰ ਸਾਡੀ ਇਸ ਗੱਲ ਦੀ ਪੁਖਤਗੀ ਹੋ ਜਾਂਦੀ ਹੈ ਕਿ ਇਹ ਪੁਸਤਕ ਇਮਰੋਜ਼ ਦੇ ਜੀਵਨ ਦੇ ਨੰਨੇ ਨਿੱਕੇ ਵੇਰਵਿਆਂ ਨੂੰ ਸੰਭਾਲ ਕੇ ਸੰਕਲਨ ਤੇ ਸੰਪਾਦਨਾ ਵਰਗੇ ਵੱਡੇ ਕਾਰਜ ਦਾ ਇੱਕ ਮੁਕੰਮਲ ਥੀਸਿਸ ਹੀ ਹੈ। ਸ਼ਿਲਪ ਦੇ ਪੱਖੋਂ ਵੀ ਇਹ ਪੁਸਤਕ ਆਪਣੀ ਕਲਾਤਮਕ ਦਿੱਖ ਅਤੇ ਪੇਸ਼ਕਾਰੀ ਲਈ ਵਿਸ਼ੇਸ਼ ਧਿਆਨ ਖਿੱਚਦੀ ਹੈ। ਪੁਸਤਕ ਇਮਰੋਜ਼ ਨਾਮਾ ਦਾ ਵਿਸ਼ੇਸ਼ ਅਤੇ ਖੂਬਸੂਰਤ ਪੱਖ ਇਸ ਵਿੱਚ ਦਰਜ ਯਾਦਗਾਰੀ ਫੋਟੋਆਂ ਹਨ, ਜਿਨ੍ਹਾਂ ਵਿੱਚ ਇਮਰੋਜ਼ ਦੇ ਆਪਣੀਆਂ ਪੇਂਟਿੰਗ ਤੇ ਚਿੱਤਰਾਂ ਤੋਂ ਇਲਾਵਾ ਇਮਰੋਜ਼ ਦੇ ਕਰੀਬੀ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਖੂਬਸੂਰਤ ਚਿੱਤਰ ਮੌਜੂਦ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਮਰੋਜ਼ ਨਾਮਾ ਇੱਕ ਦਸਤਾਵੇਜ਼ੀ ਪੁਸਤਕ ਹੈ ਜੋ ਕਲਾਕਾਰ ਕਵੀ ਇਮਰੋਜ਼ ਦੇ ਜੀਵਨ ਦੀ ਇਤਿਹਾਸਕ ਪ੍ਰਤੱਖਤਾ ਦੀ ਪੇਸ਼ਕਾਰੀ ਹੈ। ਇਸ ਪੁਸਤਕ ਨੂੰ ਇੱਕ ਸਾਂਭਣਯੋਗ ਰਚਨਾ ਦੇ ਤੌਰ ਤੇ ਵੇਖਦਿਆਂ ਇਮਰੋਜ਼ ਦੀ ਰਚਨਾਤਮਕਤਾ ਅਤੇ ਅਮੀਆ ਕੁੰਵਰ ਦੀ ਮਿਹਨਤ ਨੂੰ ਸਲਾਮ।
1: ਤੁਸੀਂ ਸੁਣ ਰਹੇ ਸੀ ਪੁਸਤਕ ਪੜਚੋਲ ਲੜੀ ਹੇਠ ਡਾ.

ਦੋ ਪਲ ਬਹਿ ਜਾ ਕੋਲ ਵੇ, ਮੇਰੇ ਦਿਲਾਂ ਦਿਆ ਮਹਿਰਮਾ, ਮਿੱਠੜੀ ਲਗਨ ਤੇਰੇ ਬੋਲ ਵੇ, ਮੇਰੇ ਦਿਲਾਂ ਦਿਆ ਮਹਿਰਮਾ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਭਗਵਾਨ ਸਿੰਘ ਦੀਪਕ ਦਾ ਲਿਖਿਆ ਇਹ ਲੋਕ ਗੀਤ ਹੁਣੇ ਤੁਸੀਂ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ।

ਤੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ। ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ ਹੁਣੇ ਤੁਸੀਂ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਲੋਕ ਗੀਤ ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ।

ਬਾਜ਼ਾਰ ਵਕੇਂਦੀ ਹਿੰਗ ਵੇ, ਮੇਰੀ ਤੁਸਾਂ ਦੇ ਬੁੱਤ ਵਿੱਚ ਜਿੰਦ ਵੇ। ਅਜੀਤ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

0: ਪਵਨ ਸਿੰਘ ਮਾਨ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਤੇ ਨਮਨ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਉਨ੍ਹਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਏ। ਗੁਰੂਗ੍ਰਾਮ ਪੁਲਿਸ ਵੱਲੋਂ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਏ। ਰਿਪੋਰਟ ਵਿਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚਲਦਾ ਏ ਕਿ ਪੰਜਾਬ ਪੁਲਿਸ ਤੇ ਰਾਜ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਭੁਗਤਾਨਾਂ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ ਵਿਚ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਇਕ ਰਿਪੋਰਟ ਮਿਲੀ ਅਤੇ ਗੁਰੂਗ੍ਰਾਮ ਸਥਿਤ ਇਕ ਲੈਬ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਏ।
1: ਦੇਖਿਏ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਉਹ ਤੱਥੇ ਸਾਹਮਣੇ ਆਏ ਸੀ। ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਬੂਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਫੈਲਾਇਆ ਜਾ ਰਿਹਾ ਵੀਡੀਓ ਜਾਲੀ ਹੈ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ।
2: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਸ ਨੇ ਅੱਜ ਸਵੇਰੇ 7.2 ਤੇ 7.5 ਤੀਬਰਤਾ ਦੇ ਭੂਚਾਲਾ ਕਾਰਨ ਕਰਾਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਕਈ ਇਮਾਰਤਾਂ ਢਹਿ ਜਾਣ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਜਿੱਥੇ ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਵੱਡੇ ਢਾਂਚੇ ਢਹਿ ਗਏ ਸਨ ਤੇ ਬਚਾਅ ਕਾਰਜ ਚੱਲ ਰਹੇ ਨੇ। ਰਾਸ਼ਟਰਪਤੀ ਡੇਲਸੀ ਰੋਜ਼ਿਕ ਨੇ ਇਹ ਵੀ ਕਿਹਾ ਕਿ ਸ਼ਕਤੀਸ਼ਾਲੀ ਭੂਚਾਲਾਂ ਦੀ ਕਲੜੀ ਤੋਂ ਬਾਅਦ 32 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਵੱਧ ਜ਼ਖਮੀ ਹੋ ਗਏ ਨੇ। ਪ੍ਰਭਾਵਿਤ ਖੇਤਰਾਂ ਵਿਚ ਭਾਲ ਤੇ ਬਚਾਅ ਕਾਰਜ ਜਾਰੀ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਹੈ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਖੇ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਏ। ਪ੍ਰਸਿੱਧ ਸਵਿਸ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਵੀਰੇ ਜਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਕਈਆਂ ਤੋਂ ਆਰਾਮਦਾਇਕ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਿਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਐ। ਇਹ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੇ ਸਭਿਆਚਾਰ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦੇ ਹੋਏ MEA ਕੋਲ ਮਾਮਲਾ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ ਇਨ੍ਹਾਂ ਨੂੰ ਵਾਪਸ ਹਾਸਲ ਕਰਨ ਤੇ ਵਾਪਸ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ COVID-19 ਦਹਿਸ਼ਤਗਰਦੀ ਤੇ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸੁਪਰੀਮ ਕੋਰਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
3: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਫੈਸਲ ਖਾਨ। आज संविधान हत्या दिवस मनाया जा रहा है। नायब सदर, वजीर आजम और वजीर दाखला ने उन सभी को खराज अकीदत पेश किया है जिन्होंने इमरजेंसी के दौरान जमहूरी अख्तार का दिफा किया। वजीर खारजा डॉ एच जयशंकर ने आलमी चैलेंजों से निमटने के लिए मजबूत बैन अवी इश्तराक पर जोर दिया है। कॉमर्स और सनत के मरकजी वजीर पीयूष गोयल जामे इकतसादी और तजारती माहदे के नफाज से पहले बरतानिया का 3 रोजा दौरा करेंगे।